0: si ama si tabar pa por no lo su. Dia selalu sampai ke peratan terasa yuk sama yang pertama. Lupa yang kedua nule. Sampun lagi yang sampai yang saya dah lupa di bahagian yang pertama jadi arpa no lo su. Tapi sampai yang sampai kata si lain. Asma saat kau dah lupa. Saat minta apa lagi kalau sama tengah sampai si saat kita lagi. Tengah sampai mana? Tengah berapa lagi sampai? So, abi yang sebenarnya kita kau nule rasa si terasa. Betul sahaja si abi teman. बहुत देर से दौड़े थे नेपाल के संविधान को दूसरे तीन पांच प्रकार पंचायत कितना व्यवस्था पाने इंतजार संसद को दौड़ा करता मिश्रा इस समय प्रकार संचालन इंतजार को आधार को दौड़ा करने का तर्क बन गया मगर पालिका को रंसोना के लिए तो अनुमान पाने का प्रयास किया गया मगर
1: अंतर्गत कोरोना कारण नलात
0: ਬਾਰਾਂ ਫਿਰ ਤੀਨ ਸੌ ਪੰਚਾਨਵੇਂ ਫਿਰ ਰੁਪਇਆ ਔਰ ਹੈ ਕੁਲ ਵਿਨਿਯੋਗ ਵਿਭਾਗ ਕੋ ਭਾਈ ਪੱਤੀ ਦਾਤਾ ਮਲਾ ਪੰਜ ਸੌ ਪ੍ਰਤੀਸ਼ਤ ਖਾਤਾ ਬਹੁਤ ਹੈ ਜੈਸੇ ਹਾਨੀ ਆਰਥਿਕ ਵਰਤਨਾ ਚਾਲੂ ਤੌਰ ਪਰ ਇਕਾਵਨ ਤੌਰ ਸਫਲ ਨਾ ਉਨਤੀਸ ਹਜ਼ਾਰ ਰੁਪਇਆ ਵਿਨਿਯੋਗ ਭਾਗ ਨਾ ਉਨਤਾਲੀ ਬੰਦ ਬਾਇਆ ਕਿ ਲੱਖ ਅਠਾਈਸ ਹਜ਼ਾਰ ਅੱਠ ਸੌ ਵੀਸ ਰੁਪਇਆ ਔਰ ਹੈ ਸਫਾਤਾ ਦਾਤਾ ਮਲਾ ਦੁਈ ਤੀਸ ਪ੍ਰਤੀਸ਼ਤ ਖਾਤਾ ਬਹੁਤ ਹੈ ਬਣੇ ਪੁਜੀਦਾ ਤੌਰ ਪਰ ਅਠਤੀਸ ਕਰੋੜ ਅਠਾਈਸ ਲੱਖ ਸੱਤਰ ਹਜ਼ਾਰ ਰੁਪਇਆ ਵਿਨਿਯੋਗ ਭਾਗ ਨਾ ਚੌਬੀਸ ਕਰੋੜ ਇਕਤਾਲੀਸ ਲੱਖ ਤਿਰਹੱਤਰ ਹਜ਼ਾਰ ਦੁਈ ਸੌ ਸਤਰ ਰੁਪਇਆ ਔਰ ਹੈ ਪ੍ਰਤੀਦਾਤਾ ਮਲਾ ਦੁਈ ਨੌ ਪ੍ਰਤੀਸ਼ਤ ਖਾਤਾ ਬਹੁਤ ਹੈ ਇਸੇ ਗਾੜੀ ਵਿੱਤੀ ਵਿਵਸਥਾ ਕਰਤਾ ਪੱਚੀਸ ਲੱਖ ਰੁਪਇਆ ਵਿਨਿਯੋਜਿਤ ਕਰੇ ਬਣਾ ਪੱਚੀਸ ਲੱਖ ਰੁਪਇਆ ਔਰ ਹੈ ਸਾਰੇ ਪ੍ਰਤੀਸ਼ਤ ਖਾਤਾ ਬਹੁਤ ਹੈ ਬਾਕੀ ਬਜੇ
1: ਰੁਪਇਆ ਅੰਤਰਿਕ ਆਏ ਸੰਕਲਨ ਤੋਂ ਅਨੁਮਾਨ ਕਰੀਏ ਸਮਾਂ ਤਿੰਨ ਕਰੋੜ